0: ਮੁੰਨਾ ਕੋ ਬਾਕੀ ਹੈ ਨਾ ਕੇ ਦੇੜਾ ਹੀ ਹੈ
1: ਅਲਹਮਦੁਲਿਲਾ ਮੁੰਨਾ ਰਾਂਗਲ ਕਾਲੋ ਮੈਂ ਦੇੜਾ ਹੀ ਹੈ
0: ਅਫਨਸ ਦੇੜਾ ਹੀ ਹੈ ਮੁੰਨਾ ਮੁੰਨਾ ਕੋਮ ਵੜਾ ਮੈਂ ਕੇ ਦੱਕ ਕਾਫੂੰ ਅਤਾ
2: ਮੁੰਨਾ ਤੇ ਹੈ ਬਰਕ ਹੋ ਵੈਣਾ ਹੈ ਕਮੈਨ ਨੇ ਅਫਨ ਤਿਕੰ ਕੋਲਨ
1: ਤਿਕੋ ਦੁੰ ਹਾਉਦਾ ਹੈ ਰਾਂਗਲ ਹੈ ತಿಹೆಂ ಮುನ್ನಾ ಕಹಿ ಆಹ್ ಹಾಲ ಬಲಾಫೆ ಮುನ್ನ ರಕಾಂಕಾಂ ಕೋದೆನ್ನ ಹೆದಿ ಮುನ್ನ ವರಹ ಉಪಾವೆ

ਨਾਜ਼ਿਆ ਹਸਨ ਨੰਗ ਹਰੁਕੇ ਐਮੇ ਮੋਲੋ ਅੰਹਿਨ ਲਵ ਕਿਉਂ ਤਿਰਿਆਗੇ ਫਿਲਮ ਫਿਆ ਅਵਾਰਡ ਲਿਬਿਕਿਨ ਦਿਆ ਮੀ ਲਵਯਕੀ ਹਿੰਦੀ ਮਿਊਜ਼ਿਕੀ ਦਾਇਰਾਗੇ ਤਾਰੀਖ ਹੁੰਬਿਸ ਜਾਗ ਹੋਦਾ ਫਾਲਾਵੇ।

ਦੇ ਮੈਂ ਮੈਂ ਮੀ ਗੇਨਸ ਤੇ ਬੈਂਸਨ ਬੂਨ ਗੇ ਮੀ ਲਵਾ ਮੀ ਔਰ ਮੈਂ ਗੇ ਹੁਨ ਤੇਰੀ ਗੇ ਰਿਕੁਐਸਟ ਅੰ ਹਿਮਨ ਆਲ ਦਿੰ ਲਵੇ ਮੀ ਲਵੇ ਫੋ ਮੀ ਹਾਈ ਸਾਬਨ ਦੇ ਗਣੇ ਕਾਵੇ ਸਮਿਤੁਰ ਬੇਫਰੇ ਗੇ ਮੈਸੇਜ ਮੀ ਦੰਨ ਵਾਲ ਦੇਨੀ ਮੀ ਅਦੁ ਗੇ ਮੀ ਸ਼ੋ ਯ ਗਿਨਾ ਹਵਾ ਮੈਸੇਜ ਮੀ ਲਿਬੇ ਨੇ ਗੇ ਤੋ ਹਿਮ ਮੈਸੇਜ ਕੀ ਆਲ ਦੀਫ ਇਹ ਲਵਾ ਗੇਨਸ ਤਿਨੁ ਮੀ ਸ਼ੋ ਗੋ ਨਾਨ ਹਮੇ ਆ ਕੀ ਗਾ ਹਮੇ ਕੇ ਲਵੇ ਵਿਸ ਅਡੂ ਹਾਲਨ ਤੇ ਬੇਫਨ ਫੁਰਸ ਤੁਨਨ ਕੋ ਮੀ ਮੈਸੇਜਿੰਗ ਫੋਨ ਵਾ ਕਰਸ ਨੁ ਜੇ ਹਮੇ ਕੇ ਲਵੇ ਮੀ ਅਡੂ ਹਾਲਨ ਬੇਨ ਵਾ ਕਮ ਵਾ ਨਮਸ ਪੀ ਐਸ ਐਮ ਆਈ ਡੀ ਐਫ ਐਮ ਨੋ ਦੀ ਕੇ ਮੀ ಪೇಜ್ ಮೆಸೇಜ್ ಕೊಲ್ಲದಿನಿ ಮೊರ್ಮಿಂಗ್ ಎ ಲವತ ಗೆನಿಸ್ತೇನ ಹಮೆ ಆಯ್ಕೀಗ ಶೋಗ ಬ್ಯಾವಿರುವಾಂ ಬೇನು ವಾಣಮ ಎ ಬೇಫ್ರಿಗೆ ಮೌಲು ಮಾತಾ ಆಯ್ಕೀಗ ಫೋನ್ ವಾಲದಿ ಎ ರೋಣ್ಮಿಂಗ್ ಕುಳ್ಳಾದ ಅಣ ಮಿಫಾರು ಅಮ್ಮಾರ್ ಫೋನ್ ವಾಫ ಮೆಸೇಜೆ ಹೆಲೋ ಆಶಿ ಹೆಲೋ ಹುರಿ ಹಾ ಕುದಿನ್ ಹಿತುಗೆ ಎಮ್ಮೆ ಫುಮ್ಮಿನೊಂ ಅಮ್ಮಾರ್ಗೆ ವೈಫ ಫೋನ್ ವಾಲದೆವ್ವಾ ರೇಗತಿಬಾ ಹುವಫಿನುಗ ದುಶೀಮೆ ವರಂ ಅವಹಂ ದಾಣಂ ಮಿಸಿಯು ವೈಟ್ ಹಾರ್ಟಕ ಆಯ್ಕೀಗ ಹುದುಕುಲಾಗೆ ಹಿತಕ ಆಯ್ಕೀಗ ಫೋನ್ ವಾಲಾಫ ಮೆಸೇಜೆಂಗ್ ಅಮ್ಮಾರ್ ಎಮ್ ಅಮ್ಮಾರ್ಗೆ ವೈಫ ಮಿ ಮೆಸೇಜ್ ರದ್ದು ಹೆಚ್ಚಿಕ ಮಂಗ್ ಉಮ್ಮೀದ್ ಕುರಂಗ್ ಲವೇಕಿ ರೇಗತಿಬಾ ಹುವಫಿನುಗಾ ದುಶೀಮೆ

0: ਕਲਾਂਗੇ ਮੱਚਰ ਰਹਿਮਤ ਲਵਾ ਰਸ ਕਲਾਂਗੇ ਅਦੀ ਏ ਕਲਾਂਗੇ ਮਲਾਇਕਤੁਂ ਤੇ ਬੈ ਮੀ ਹੁੰਗੇ ਫਾਫ ਫੁਸ ਮੰਗ ਇਹਦੀ ਦੁਆ ਕੁਰਵਤੇ ਏਈ ਖਾ ਫਿਰ ਖਮਗੇ ਅੰਧਿਰ ਖਮੂ ਈ ਮਾਂ ਖਮਗੇ ਅਲ ਖਮਗੇ ਤੇਰੇ ਏ ਕਲਾਂਗੇ ਤੇ ਬੈ ਮੀ ਹੁਨ ਨਿਰੂ ਮਟਕੇ ਅਦੀ ਮੂਮਿਨੁਨ ਰਹੀਮ ਵੰਤ ਕਲਉ ਖਮਗਾ ਏ ਕਲਾਂਗੇ ਵੁਡਗਿਮ ਵੇ
1: ਦਿਵੇ ਐਫਐਮ ਦਿਵੇ ਹਿੰਨਾਇਕੋ ਨੋਦੀ ਹੈ 1 ਮੈਗਾਹਰਟਜ਼।

ਗੜੀ ਮਿਆਨ ਮੈਨੇ ਅਗੜ ਤੀਰੀ ਸਾਤਰ ਮਿਨੇ ਠੇਂਗਾ ਫਕੂਰੀ ਅਮੀ ਦਾ ਸ਼ੋ ਗਣਾ ਨੋਟ ਖੋਲਾ ਫਵਾਏ ਹੁਣ ਤੀਰੀ ਕੇ ਤਰੇ ਹਾਂ ਤੇ ਮਗੁਲਾ ਲਵੇ ਤੋ ਮਾਸੇ ਕੇ ਮੇ ਕੋਰੇ ਨੀ ਮੇਰੇ ਕੇ ਸ਼ੋ ਵਸ ਅਗੜ ਤੀਰੀ ਸਿੰਘ ਮਾ ਹਮੇ ਕੁਰੀਆ ਦਾਰ ਸ਼ੋ ਗਣਾ ਨੋਟ ਖੋਲਾ ਫਿਆ ਫੋਨ ਬਾਲਾ ਲਚੇਂਗੇ ਹਾਂ ਤੇ ਮੇ ਬਵਾਰ ਬੈ ਔਰ ਮੈਸੇਜ ਕੋ ਫੇ ਕਮ ਹਾਂ ਤੇ ਫੋਨ ਕਰ ਜਵਾਬ ਨੂੰ ਦੇ ਅਦਿਸ ਮਾਸੇ ਕੇ ਕੁਰਾਨ ਹਾਂ ਤੇ ਮਗੁਲਾ ਲਵੇ ਤੋ ਮੇਰੇ ਕੇ ਮੀ ਸ਼ੋ ਵਸ ਅਨੁਗੜ ਤੀਰੀ ਸਿੰਘ ਮਾ ਹਮੇ ਕੁਰੀਆ ਗੇਂਦਾਰ ਸ਼ੋ ਗਾ ਮਾ ਲਾਵੇ ਆ ਗੁਣੋ ਹੁਰੇ ਮਾਸੇ ਕੇ ਤਕੇ ਦੀਗੇ ਕੋਰੀਆ ਮੈਦਾਨੀ ਦੇਂ ਇੱਕ ਕਹਾ ਲਾ ਮਾਸੇ ਕੇ ਤਾਂ ਮਿਹਰੀ ਲਾਵਾ ਕੀ ਆ ਲੰਗੇ ਬਜੇ ਲਾਵਾ ਗੈਸ ਕੁਰੰਗੇ ਬਜੇ ਨੂਣੀਆ ਇੱਕ ਲਾਵੇ ਨੂਣੀਆ ਡਾਇਲੋਗ ਕੀ ਇੱਕ ਯਾ ਫੇ ਨਗੋ ਤੱਕ ਕੀ ਆ ਲੰਗੇ ਬਜੇ ਮੈਂ ਕਹਾ ਲਾ ਗੋਤਕ ਮਾਸੇ ਕੇ ਤਾਂ ਮਿਹਰੀ ਵਰ ਫੋਰ ਗਦਾ ਕੋ ਕੋਰੀਆ ਗੇਂਦੇ ਤੋ ਸ਼ਾਹ ਮਾਸੇ ਕੇ ਮੇਕੋ ਰਨ ਨੋਟ ਕੋਲਾ ਫਵਾ ਹੁਣ ਤੇਰੀਂਗੇ ਤੇਰੇ ਹਾਂ ਤੇ ਮੈਂ ਗੁਲਾ ਦੇਵੇ ਤੋ ਵਰ ਮਾਸੇ ਕੇ ਕੋ ਫੇ ਹਾਂ ਤੇ ਫੋਨ ਕਾ ਜਵਾਬ ਨੂੰ ਦੇ ਹਮੇ ਮੈਂ ਅਣਕੈਸਟ ਲਵਿੰਗ ਇਵਾਲ ਦੇ ਫਬਦਲ ਕੋਲਾਣ ਮੇਰੇ ਸ਼ੋਸ ਨੋਗਰ ਤੇਰੀ ਸਿੰਘ ਮਾਹ ਮੈਂ ਕੋਰੀਆ ਗੇਂਦਾਣ।